0: ਦੀ ਕਿਤਾਬ ਚੋਂ
1: ਸ੍ਰੀ ਅਕਾਲ
0: My tip and tease deal is going to be 008-13-5394 at 008-13-5394.
1: Yeah,
2: well. Bravo, 61 Region Nova.
1: 361.
2: 97.
1: 10 or 23, 10.